0: 13 इस सालाना मीटिंग च इकट्ठे होके एशियन इंफ्रास्ट्रक्चर इन्वेस्टमेंट बैंक की रणनीतिक दशा संचालन संबंधी तरजीहां ते भविख दे एजेंडे ते चर्चा करनगे। संयुक्त राष्ट्र महासभा विच विश्व आगुआं ने सिक्ख्या हुनर तकनालोजी अते रोजगार राही आलमी खुशहाली नूं अगे वधाउण च वध रही नौजवान आबादी की समर्था नूं उजागर कीता है। उन्हां ने यह भी चेतावनी दित्ती कि आर्टिफिशियल इंटैलीजेंस एआई च तेजी नाल हो रही तरक्की ना बराबरी नूं वधा सकदी है। विदेश मंत्री एस जयशंकर ने कहा कि एआई मनुख की मजबूती अते आर्थिक खुशहाली लई बल्लाकारी ताकत बन सकती है। उन्होंने चेतावनी भी दित्ती कि इसकी दुरवरतों पक्षपात नूं होर डूंघा कर सकती है। उन्होंने जोर देकर कहा कि देशों नूं अपनियां कौमी तरजीहां के मुताबिक एआई दे मॉडल विकसित करने की आजादी होनी चाहिए। इंडोनेशिया के विदेश मंत्री सुगियोनो ने कहा कि लचकीलापन उदों शुरू हुंदा है जदों परिवार अपना गुजारा चलाउण दे समर्थ हुंदे ने, काश्तकार अनाज पैदा करदे ने ते बच्चियां नूं सिखण ते अपना भविख बनाउण दे मौके मिलदे ने। दक्षणी कोरिया के राष्ट्रपति ली जे म्यांग ने कहा कि एआई की क्रांति ना बराबरी नूं वधाउण अते नौजवान पीढ़ी च चिंता वधाउण दा खतरा पैदा करदी है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR_RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਕਿਰਤ ਅਤੇ ਰੋਜ਼ਗਾਰ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਅੱਜ ਕਿਹਾ ਹੈ ਕਿ ਦੇਸ਼ ਵਿਚ 100 ਕਰੋੜ ਤੋਂ ਵੱਧ ਲੋਕਾਂ ਨੂੰ ਸਮਾਜਿਕ ਸੁਰੱਖਿਆ ਦਾ ਲਾਭ ਮਿਲ ਰਿਹਾ ਏ। ਇਸ ਵਿਚ 60 ਕਰੋੜ ਤੋਂ ਵੱਧ ਨਾਗਰਿਕਾਂ ਲਈ 5 ਲੱਖ ਰੁਪਏ ਦੀ ਸਿਹਤ ਸੁਰੱਖਿਆ ਯੋਜਨਾ, 25 ਕਰੋੜ ਲੋਕਾਂ ਲਈ ESIC ਸਿਹਤ ਸੁਰੱਖਿਆ, 80 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਅਨਾਜ ਅਤੇ ਕਿਸਾਨਾਂ ਤੇ ਔਰਤਾਂ ਨੂੰ ਵਿੱਤੀ ਸਹਾਇਤਾ ਸ਼ਾਮਲ ਏ। ਉਹ ਨਵੀਂ ਦਿੱਲੀ ਚ ਕਰਵਾਏ ਉਦਯੋਗਿਕ ਸਬੰਧਾਂ ਅਤੇ ਕਿਰਤ ਤੇ ਪੁਰਸਕਾਰ ਸਬੰਧੀ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
1: 25 ਕਰੋੜ ਲੋਕਾਂ ਨੂੰ ESIC ਕੀ ਅਨਸਿਕਿਉਰਿਟੀ ਦੇ ਰਹੇ ਹੈ, 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦੇ ਰਹੇ ਹੈ, 10 ਕਰੋੜ ਕਿਸਾਨ ਕੇ ਅਕਾਊਂਟ ਮੇ ਹਰ 4 ਮਹੀਨੇ 2000 ਰੁਪਿਆ ਡਾਲਤੇ ਹੈ। ਆਜ ਦੇਸ਼ ਕੇ 10 ਸਟੇਟ ਐਸੇ ਹੈ ਜੋ ਮਹਿਲਾ ਕੇ ਅਕਾਊਂਟ ਮੇ ਪ੍ਰਤੀ ਮਹੀਨੇ ਕੋਈ ਨਾ ਕੋਈ 2000, 1500, 1200 ਐਸੀ ਅਮਾਊਂਟ ਡਾਲਤੇ ਹੈ। ਤੋ ਮੈਨੇ ਕਿਹਾ ਕਿ ਕਿਆ ਸੋਸ਼ਲ ਸਿਕਿਉਰਿਟੀ ਕਾ ਪਾਰਟ ਨਹੀਂ ਬਣ ਸਕਤਾ, ਔਰ ਕੈਲਕੂਲੇਸ਼ਨ ਚਾਲੂ ਕਰਾ। ਤੋ ਉਨ੍ਹੋਂਨੇ ਸਵੀਕਾਰਾ ਕਿ ਇੰਡੀਆ ਆਜ 101 ਕਰੋੜ ਯਾਨੀ ਕਿ 68% ਲੋਕੋ ਕੋ ਸੋਸ਼ਲ ਸਿਕਿਉਰਿਟੀ ਦੇਤਾ ਹੈ।
0: ਉਨ੍ਹਾਂ ਨੇ ਸਾਰੇ ਹਿੱਤਧਾਰਕਾਂ ਨੂੰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਦੇਸ਼ ਅੱਜ ਮਹਾਨ ਇਨਕਲਾਬੀ ਸ਼ਹੀਦ ਆਜ਼ਮ ਭਗਤ ਸਿੰਘ ਦੀ 119ਵੀਂ ਜਨਮ ਵਰ੍ਹੇਗੰਢ ਮਨਾ ਰਿਹਾ ਏ। 1907 ਵਿਚ ਅੱਜ ਦੇ ਹੀ ਦਿਨ ਭਗਤ ਸਿੰਘ ਦਾ ਜਨਮ ਆਣ ਵੰਡੇ ਪੰਜਾਬ ਦੇ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਚ ਸ੍ਰੀਮਤੀ ਵਿਦਿਆਵਤੀ ਅਤੇ ਸ੍ਰੀ ਕ੍ਰਿਸ਼ਨ ਸਿੰਘ ਦੇ ਘਰ ਹੋਇਆ ਸੀ। ਭਗਤ ਸਿੰਘ ਦਾ ਜਨਮ ਕ੍ਰਾਂਤੀਕਾਰੀਆਂ ਦੇ ਪਰਿਵਾਰ ਚ ਹੋਇਆ ਸੀ ਅਤੇ ਉਹ 7 ਭੈਣ ਭਰਾਵਾਂ ਵਿਚ ਦੂਜੇ ਸਥਾਨ ਤੇ ਸਨ। ਉਨ੍ਹਾਂ ਨੂੰ ਪਿਆਰ ਨਾਲ ਭਾਗਾਂ ਵਾਲਾ ਕਿਹਾ ਜਾਂਦਾ ਸੀ। ਉਨ੍ਹਾਂ ਨੇ ਰਾਜਗੁਰੂ ਜੀ ਅਤੇ ਸੁਖਦੇਵ ਜੀ ਦੇ ਨਾਲ ਦੇਸ਼ ਲਈ ਆਪਣੀ ਕੁਰਬਾਨੀ ਦੇ ਕੇ ਆਪਣੇ ਇਸ ਪਿਆਰ ਦੇ ਨਾਂ ਨੂੰ ਸਾਰਥਕ ਕਰ ਦਿੱਤਾ। ਉਨ੍ਹਾਂ ਦਾ ਜਨਮ ਦਿਨ ਮਨਾਉਣ ਲਈ ਅੱਜ ਦੁਪਹਿਰ ਬਾਅਦ ਲੁਧਿਆਣਾ ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਜਸ਼ਨ ਏ ਇਨਕਲਾਬ ਨਾਂ ਦਾ ਸੂਬਾ ਪੱਧਰੀ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਉਤੇ ਸ਼ਰਧਾਂਜਲੀ ਭੇਟ ਕੀਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਭਗਤ ਸਿੰਘ ਨੇ ਅਦੁੱਤੀ ਹਿੰਮਤ ਅਤੇ ਬਹਾਦਰੀ ਨਾਲ ਆਜ਼ਾਦੀ ਅੰਦੋਲਨ ਚ ਨਵੀਂ ਊਰਜਾ ਦਾ ਸੰਚਾਰ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਏ। ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ LPU ਚ ਕਰੀਬ 24 ਘੰਟਿਆਂ ਤੱਕ ਚੱਲੇ ਤਣਾਅ ਤੋਂ ਬਾਅਦ ਪੰਜਾਬ ਪੁਲਿਸ ਨੇ ਦੇਰ ਰਾਤ ਸਥਿਤੀ ਤੇ ਕਾਬੂ ਪਾ ਲਿਆ ਏ। ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਨੂੰ ਹਾਈਵੇ ਤੇ ਹਟਾਏ ਜਾਣ ਮਗਰੋਂ ਆਵਾਜਾਈ ਵੀ ਸੁਚਾਰੂ ਹੋ ਗਈ ਏ। ਵਿਦਿਆਰਥੀ ਕੁਝ ਦਿਨ ਪਹਿਲਾਂ ਯੂਨੀਵਰਸਿਟੀ ਕੈਂਪਸ ਵਿਚ ਇਕ ਵਿਦਿਆਰਥਣ ਨਾਲ ਕਥਿਤ ਜਬਰਦਨਾਹ ਦੀ ਘਟਨਾ ਸਬੰਧੀ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਚ ਰੋਸ ਮੁਜ਼ਾਹਰਾ ਕਰ ਰਹੇ ਸਨ। ਇਸ ਦੌਰਾਨ ਕੈਂਪਸ ਵਿਚ ਭੰਨਤੋੜ ਕੀਤੀ ਗਈ, ਪੁਲਿਸ ਮੁਲਾਜ਼ਮਾਂ ਤੇ ਪਥਰਾ ਹੋਇਆ ਅਤੇ ਪੁਲਿਸ ਦੀ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਵਾਹਨਾਂ ਨੂੰ ਅੱਗ ਲਾਈ ਗਈ ਸੀ। ਇਸ ਸਬੰਧ ਵਿਚ ਪੰਜਾਬ ਪੁਲਿਸ ਦੇ ਮੁਖੀ ਸ੍ਰੀ ਗੌਰਵ ਯਾਦਵ ਨੇ ਦਸਿਆ ਕਿ
2: ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਇਹ ਜਿਹੜੀ ਸਾਡੀ FIR ਦਰਜ ਹੋਈ ਹੈ, ਸਾਡੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਸੋ ਹੂਐਵਰ ਇਜ਼ ਇਨਵੋਲਵਡ ਇਨ ਦੀ ਇਨਸੀਡੈਂਟ ਰਿਲੇਟਡ ਟੂ ਸਟੂਡੈਂਟਸ, ਉਹਨਾਂ ਦੇ ਖਿਲਾਫ ਐਸ ਪਰ ਲਾਅ ਐਕਸ਼ਨ ਲਿਆ ਜਾਊਗਾ। ਕੋਈ ਵੱਡੇ ਤੋਂ ਵੱਡਾ ਬੰਦਾ ਵੀ ਹੈਗਾ, ਉਹ ਭਾਵੇਂ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਹੈ, ਭਾਵੇਂ ਕੋਈ ਬੰਦਾ ਹੈਗਾ, ਵੀ ਵਿਲ ਇਨਵੈਸਟੀਗੇਟ ਇਟ ਇਨ ਅ ਪ੍ਰੋਫੈਸ਼ਨਲ ਮੈਨਰ, ਤੁਹਾਨੂੰ ਸਾਰਾ ਕੁਝ ਦੱਸਾਂਗੇ।
0: ਜਾਪਾਨ ਵਿਚ ਏਸ਼ੀਆਈ ਖੇਡਾਂ ਚ ਭਾਰਤ ਦੀ ਈਸ਼ਾ ਸਿੰਘ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਵਿਅਕਤੀਗਤ ਮੁਕਾਬਲੇ ਚ ਚਾਂਦੀ ਦਾ